0: ਕਰਾਂ?
1: ਆਓ ਓਏ ਜੈਕਨ ਦਿਲ ਵੈਂਟ ਦਾ ਹਿੱਲ ਟੂ ਕੱਚ ਬੇਲ ਅਪ ਵਾਟਰ ਕੱਚ ਬੇਲ ਅਪ ਵਾਟਰ।